ਹੌਜ਼ੀ ਪੁੰਫਮ ਅਸੀਦਾ ਮੁਕ ਲਾਂਥੋਕ ਚਰੀ ਫਿਲਮ ਅਮਗੀ ਸੈਦਾ ਸਿਰੋਈ ਲੀਲੀ ਫਿਲਮ ਅਸੀਗੀ ਸੈਸਿੰਗ ਮਥੰਗ ਮਥੰਗ ਹੋਇਨਾ ਖੁਦਲਗੀ ਅਹਨ ਬੋਇਨਾ ਤਾਬਿਰਸੀ ਸੋਮੀ ਕੁਮਾਰ ਅਮਦੀ ਰੋਸ਼ਿਬਿਨਾ ਅਨਿਪੁਨਾ ਸੰਮਿਨਬ ਇਸੈ ਇਮਾ ਇਸੈ ਅਸੀਗੀ ਸੈਰਿੰਗ ਬ ਕਾਮੇਸ਼ੋਰ ਸ਼ਾਪਮ ਸੈਰਾਂਗ ਬ ਓਇਨਾਮ ਗੀਤ